ਉਦੋਂ ਕਿਉਂ ਨਾ ਆਇਆ ਜਦੋਂ ਸਾਨੂੰ ਤੇਰੀ ਲੋੜ ਸੀ ਅੱਜ ਢਿੱਲੋਂ ਦੀ ਆਵਾਜ਼ 'ਚ ਇੱਦਾਂ ਦਾ ਗੀਤ ਖੋੜਿਆ ਦਿਸ ਇਜ਼ ਟੇਕਿੰਗ ਇਟ ਬੈਕ ਫਲੈਸ਼ਬੈਕ ਫਰਾਈਡੇ ਸੁਰਜੀਤ ਖਾਨ ਦੀ ਆਵਾਜ਼ ਦੇ ਵਿੱਚ ਐਂਡ ਇਫ ਯੂ ਨੋ ਦਿਸ ਇਜ਼ ਵਨ ਆਫ ਮਾਈ ਫੇਵਰੇਟ ਟ੍ਰੈਕਸ ਹੁਣ ਕਾਹ ਤੋਂ ਆਇਆ ਵੇ ਸਜਣਾ ਜਦੋਂ ਸਾਰਾ ਹੀ ਮੇਲਾ ਵਿੱਚ

ਜੀਤ ਖਾਨ ਦੀ ਆਵਾਜ਼ ਵਿੱਚ ਚੰਗਾ ਲੱਗਾ ਗੀਤ ਯੂ ਕੈਨ ਰੀਚ ਆਊਟ ਔਨ 604-305-2510 604-305-2510 ਔਨ ਵਟਸਐਪ ਕਮਿੰਗ ਅਪ ਯੂ ਐਂਡ ਆਈ ਗੁਰੀ ਲਾਹੌਰੀਆ ਜਸਟ ਮੀ ਨਕਤੇ ਐਂਡ ਜ਼ੇਵਲਾਰ ਗੁਰੀ ਲਾਹੌਰੀਆ

ਕਦੀ ਕਦੀ ਜਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਉਹੀ ਮਾੜੀਆਂ ਵੀ ਲੱਗਣ ਲੱਗ ਪੈਂਦੀਆਂ ਗੀਤ ਅਗਲਾ ਸੁਣਾਉਂਦੀ ਹੈ ਦਿਸ ਵਨ ਇਜ਼ ਹਰਕਿਰਤ ਸੰਗਾ ਵਿਦ ਕਲਾਉਡਸ